0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਤੇ ਇਸ ਤੋਂ ਇਲਾਵਾ ਅਸੀਂ ਸ਼ਬਦ ਵੀ ਸਰਵਣ ਕਰਾਂਗੇ। ਅੱਜ 18 ਮਈ ਏ ਤੇ ਅੱਜ ਦਾ ਦਿਨ ਵਿਸ਼ਵ ਏਡਜ਼ ਵੈਕਸੀਨ ਦਿਵਸ ਵਜੋਂ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ HIV ਏਡਜ਼ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਵੈਕਸੀਨ ਦੀ ਲੋੜ ਅਤੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਸ ਬਿਮਾਰੀ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਏ। 1997 ਵਿੱਚ HIV ਏਡਜ਼ ਤੋਂ ਬਚਾਅ ਲਈ ਟੀਕੇ ਦੀ ਲੋੜ ਤੇ ਜ਼ੋਰ ਦਿੱਤੇ ਜਾਣ ਤੋਂ ਬਾਅਦ 18 ਮਈ 1998 ਨੂੰ ਪਹਿਲਾ ਵਿਸ਼ਵ ਏਡਜ਼ ਵੈਕਸੀਨ ਦਿਵਸ ਮਨਾਇਆ ਗਿਆ ਸੀ। HIV ਏਡਜ਼ ਅੱਜ ਵੀ ਵਿਸ਼ਵ ਸਾਹਮਣੇ ਸਭ ਤੋਂ ਵੱਡੀ ਸਿਹਤ ਚੁਣੌਤੀ ਏ। ਵਿਸ਼ਵ ਏਡਜ਼ ਵੈਕਸੀਨ ਦਿਵਸ ਉਹਨਾਂ ਵਿਗਿਆਨੀਆਂ, ਡਾਕਟਰਾਂ ਤੇ ਸਿਹਤ ਪੇਸ਼ੇਵਰਾਂ ਨੂੰ ਸਮਰਪਿਤ ਏ ਜੋ ਵੈਕਸੀਨ ਦੀ ਖੋਜ ਲਈ ਕੰਮ ਕਰ ਰਹੇ ਨੇ। ਇਹ ਟੀਕਾ ਇਸ ਜਾਨਲੇਵਾ ਬਿਮਾਰੀ ਦਾ ਹੱਲ ਹੋ ਸਕਦਾ ਏ। ਅੱਜ ਦਾ ਦਿਨ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ ਵਜੋਂ ਵੀ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ ਸਮਾਜ ਵਿੱਚ ਅਜਾਇਬ ਘਰਾਂ ਦੀ ਭੂਮਿਕਾ, ਮਹੱਤਵ ਤੇ ਸੱਭਿਆਚਾਰਕ ਵਿਰਸੇ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਵਧਾ ਕੇ ਲੋਕਾਂ ਤੇ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਤੇ ਸੱਭਿਆਚਾਰ ਨਾਲ ਜੋੜਨਾ ਏ। ਕਿਸੇ ਵੀ ਦੇਸ਼ ਦੇ ਇਤਿਹਾਸ ਤੇ ਪਿਛੋਕੜ ਬਾਰੇ ਹਰ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਤੇ ਇਤਿਹਾਸ ਤੇ ਪਰੰਪਰਾਵਾਂ ਦੀ ਸਾਂਭ ਸੰਭਾਲ ਲਈ ਅਜਾਇਬ ਘਰ ਬਣਾਏ ਜਾਂਦੇ ਨੇ ਤੇ ਅਜਾਇਬ ਘਰਾਂ ਦੇ ਇਸੇ ਮਹੱਤਵ ਨੂੰ ਵੇਖਦਿਆਂ ਹੋਇਆਂ ਇੰਟਰਨੈਸ਼ਨਲ ਕੌਂਸਲ ਆਫ ਮਿਊਜ਼ੀਅਮ ਵੱਲੋਂ 18 ਮਈ 1997 ਨੂੰ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਤੇ ਆਓ ਇਸੇ ਸੰਬੰਧ ਵਿੱਚ ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਣਦੇ ਹਾਂ ਇਹ ਵਾਰਤਾ ਅਜਾਇਬ ਘਰਾਂ ਦੀ ਅਹਿਮੀਅਤ ਤੇ ਵਾਰਤਾਕਾਰ ਨੇ ਰਜਿੰਦਰ ਸਿੰਘ ਟੌਂਕ।
1: ਪਰਿਵਰਤਨ ਕੁਦਰਤ ਦਾ ਨਿਯਮ ਹੈ। ਇਹਨਾਂ ਸਾਰੇ ਪਰਿਵਰਤਨਾਂ ਨੂੰ ਸਮੁੱਚੀ ਮਨੁੱਖ ਜਾਤੀ ਨੇ ਖਿੜੇ ਮੱਥੇ ਨਾਲ ਅਪਣਾ ਲਿਆ ਹੈ ਅਤੇ ਤਹਿ ਦਿਲੋਂ ਰੱਜਵਾਂ ਸਵਾਗਤ ਕੀਤਾ ਹੈ। ਮਨੁੱਖ ਜਾਤੀ ਦੇ ਪੁਰਾਤਨ ਰਹਿਣ ਸਹਿਣ ਦੇ ਢੰਗ, ਖੁਰਾਕਾਂ, ਖੇਤੀਬਾੜੀ, ਆਰਥਿਕਤਾ

0: संघ ने साल 1983 ਵਿੱਚ ਇਸ ਵਿਸ਼ੇ ਉੱਤੇ ਇੱਕ ਪ੍ਰਸਤਾਵ ਪਾਸ ਕੀਤਾ ਜਿਸ ਦੇ ਬਾਅਦ ਹਰ ਸਾਲ 18 ਮਈ ਨੂੰ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਅੰਤਰਰਾਸ਼ਟਰੀ ਅਜਾਇਬ ਘਰ ਪ੍ਰੀਸ਼ਦ ਦੇ ਫੈਸਲੇ ਮੁਤਾਬਕ ਹਰ ਸਾਲ ਇਹ ਦਿਵਸ ਨੂੰ ਇੱਕ ਥੀਮ ਨਾਲ ਮਨਾਉਣ ਦੀ ਸ਼ੁਰੂਆਤ ਹੋਈ ਜਿਸ ਦਾ ਉਦੇਸ਼ ਅਜਾਇਬ ਘਰਾਂ ਦੇ ਪ੍ਰਤੀ ਜਨ ਜਾਗਰੂਕਤਾ ਨੂੰ ਵਧਾਉਣਾ ਹੈ ਤਾਂ ਕਿ ਲੋਕ ਆਪਣੇ ਇਤਿਹਾਸ ਸੱਭਿਆਚਾਰ ਨੂੰ ਸੰਭਾਲ ਸਕਣ। ਐਸੇ ਕਾਰਜਾਂ ਦੇ ਲਈ ਯੂਨੈਸਕੋ ਵੀ ਦੁਨੀਆ ਦੇ ਇਤਿਹਾਸਕ ਸੱਭਿਆਚਾਰਕ ਅਤੇ ਕੁਦਰਤੀ ਸਥਾਨਾਂ ਅਤੇ ਅਜਾਇਬ ਘਰਾਂ ਦੀ ਸੰਭਾਲ ਪਹਿਚਾਣ ਅਤੇ ਉਹਨਾਂ ਦੇ ਪ੍ਰਬੰਧ ਵਿੱਚ ਤਕਨੀਕੀ ਅਤੇ ਆਰਥਿਕ ਮਦਦ ਪ੍ਰਦਾਨ ਕਰਦਾ ਹੈ। ਯੂਨੈਸਕੋ ਇਹਨਾਂ ਸਥਾਨਾਂ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਿਲ ਕਰਕੇ ਮਾਨਤਾ ਦਿਲਵਾਉਂਦਾ ਹੈ ਜਿਸ ਨਾਲ ਇਹਨਾਂ ਦੀ ਸੰਭਾਲ ਵਾਸਤੇ ਅੰਤਰਰਾਸ਼ਟਰੀ ਸਹਿਯੋਗ ਮਿਲਦਾ ਰਹੇ। ਯੂਨੈਸਕੋ ਦੀ ਸਥਾਪਨਾ 16 ਨਵੰਬਰ 1945 ਨੂੰ ਹੋਈ ਸੀ। ਦੁਨੀਆ ਦੇ ਕੁਝ ਪ੍ਰਮੁੱਖ ਅਜਾਇਬ ਘਰ ਇਸ ਤਰ੍ਹਾਂ ਹਨ। ਲੂਵਰ ਅਜਾਇਬ ਘਰ, ਇਹ ਮਿਊਜ਼ੀਅਮ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਸਥਿਤ ਹੈ। ਇਹ ਦੁਨੀਆ ਦਾ ਵੱਡਾ ਅਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਹੈ। ਇਹ ਇਤਿਹਾਸਕ ਮਹਿਲ ਕਿਸੇ ਸਮੇਂ ਫਰਾਂਸੀਸੀ ਰਾਜਿਆਂ ਦਾ ਨਿਵਾਸ ਸਥਾਨ ਹੁੰਦਾ ਸੀ। ਇਸ ਦਾ ਮੁੱਖ ਆਕਰਸ਼ਣ ਲਿਓਨਾਰਡੋ ਦਾ ਵਿੰਚੀ ਦੀ ਵਿਸ਼ਵ ਪ੍ਰਸਿੱਧ ਪੇਂਟਿੰਗ ਮੋਨਾਲੀਸਾ ਅਤੇ ਵਿਲਸ ਡੀ ਮਿਲੋ ਦੀ ਮੂਰਤੀ ਹੈ। ਬ੍ਰਿਟਿਸ਼ ਅਜਾਇਬ ਘਰ, ਇਹ ਅਜਾਇਬ ਘਰ ਲੰਡਨ ਵਿੱਚ ਸਥਿਤ ਮਾਨਵ ਇਤਿਹਾਸ, ਕਲਾ ਅਤੇ ਕਲਚਰ ਨੂੰ ਸਮਰਪਿਤ ਹੈ। ਇਸ ਦੀ ਸਥਾਪਨਾ ਸੰਨ 1753 ਈਸਵੀ ਵਿੱਚ ਹੋਈ ਸੀ। ਇੱਥੇ ਦੁਨੀਆ ਦੀਆਂ ਸਭਿਅਤਾਵਾਂ ਦੇ ਲਗਭਗ 80 ਲੱਖ ਤੋਂ ਵੱਧ ਅਵਸ਼ੇਸ਼ ਹਨ, ਨਿਸ਼ਾਨੀਆਂ ਹਨ। ਦਰਸ਼ਕਾਂ ਲਈ ਮੁੱਖ ਖਿੱਚ ਦਾ ਕੇਂਦਰ ਰੋਸੈਂਟਾ ਸਟੋਨ ਅਤੇ ਪ੍ਰਾਚੀਨ ਮਿਸਰ ਦੀਆਂ ਰੱਖੀਆਂ ਹੋਈਆਂ ਮਮੀਜ਼ ਹਨ। ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ, ਇਹ ਅਜਾਇਬ ਘਰ ਨਿਊਯਾਰਕ ਵਿੱਚ ਸਥਿਤ ਹੈ। ਇਹ ਅਮਰੀਕਾ ਦਾ ਸਭ ਤੋਂ ਵੱਡਾ ਕਲਾ ਦਾ ਕੇਂਦਰ ਹੈ। ਇਤਿਹਾਸਕ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਦੇ 20 ਲੱਖ ਤੋਂ ਵੀ ਵੱਧ ਕਾਰਜ ਸ਼ਾਮਲ ਹਨ। ਇੱਥੋਂ ਦਾ ਮੁੱਖ ਆਕਰਸ਼ਣ ਮਿਸਰ ਦਾ ਮੰਦਰ ਟੈਂਪਲ ਆਫ ਡੈਂਡੂਰ ਅਤੇ ਅਮਰੀਕੀ ਕਲਾ ਦੇ ਵਿਸ਼ਾਲ ਨਮੂਨੇ ਹਨ। ਟੇਟ ਟਰਮੀਟੇਜ ਮਿਊਜ਼ੀਅਮ, ਇਹ ਰੂਸ ਦੇ ਸੈਂਟ ਪੀਟਰਬਰਗ ਵਿੱਚ ਸਥਿਤ ਹੈ। ਇਹ ਦੁਨੀਆ ਦੇ ਵੱਡੇ ਅਤੇ ਸਭ ਤੋਂ ਪੁਰਾਣੇ ਕਲਾ ਅਤੇ ਕਲਚਰ ਦੇ ਅਜਾਇਬ ਘਰਾਂ ਵਿੱਚੋਂ ਇੱਕ ਹੈ। ਇਹ ਰੂਸ ਦੇ ਸ਼ਾਹੀ ਪਰਿਵਾਰ ਦੇ ਵਿੰਟਰ ਪੈਲੇਸ ਨੂੰ ਮਿਲਾ ਕੇ ਕਈ ਇਮਾਰਤਾਂ ਵਿੱਚ ਫੈਲਿਆ ਹੋਇਆ ਹੈ। ਇਸ ਅਜਾਇਬ ਘਰ ਦਾ ਮੁੱਖ ਆਕਰਸ਼ਣ ਲਿਓਨਾਰਡੋ ਦਾ ਵਿੰਚੀ, ਰੈਮਬਾਰਡ ਅਤੇ ਮਾਈਕਲ ਐਂਜੋਲੋ ਦੀਆਂ ਸ਼ਾਨਦਾਰ ਪੇਂਟਿੰਗਸ ਹਨ। ਵੈਟਕਿਨ ਅਜਾਇਬ ਘਰ, ਇਹ ਅਜਾਇਬ ਘਰ ਇਟਲੀ ਦੇ ਸ਼ਹਿਰ ਵੈਟਕਿਨ ਵਿੱਚ ਸਥਿਤ ਹੈ। ਇਸ ਵਿੱਚ ਕੈਥੋਲਿਕ ਚਰਚ ਦੁਆਰਾ ਸਦੀਆਂ ਤੋਂ ਇਕੱਠੇ ਕੀਤੇ ਗਏ ਦੁਰਲੱਭ ਕਲਾ ਦੇ ਵਿਸ਼ਾਲ ਨਮੂਨੇ ਹਨ। ਇਸ ਦਾ ਮੁੱਖ ਆਕਰਸ਼ਣ ਮਾਈਕਲ ਐਂਜਲੋ ਦੁਆਰਾ ਅਦਭੁਤ ਸਿਸਟਨ ਚੈਪਲ ਦੀ ਛੱਤ ਅਤੇ ਰਾਫੇਲ ਦੇ ਕਮਰੇ ਹਨ। ਹੁਣ ਭਾਰਤ ਦੇ ਕੁਝ ਪ੍ਰਮੁੱਖ ਸ਼ਹਿਰਾਂ ਦੇ ਅਜਾਇਬ ਘਰਾਂ ਬਾਰੇ ਚਰਚਾ ਕਰਦੇ ਹਾਂ। ਕੋਲਕਾਤੇ ਦਾ ਇੰਡੀਅਨ ਮਿਊਜ਼ੀਅਮ, ਇਹ ਕੋਲਕਾਤੇ ਦਾ ਸਭ ਤੋਂ ਪ੍ਰਸਿੱਧ ਮਿਊਜ਼ੀਅਮ ਹੈ। ਇੱਥੋਂ ਦੇ ਨਿਵਾਸੀ ਇਸ ਨੂੰ ਜਾਦੂਘਰ ਵੀ ਕਹਿੰਦੇ ਹਨ। ਇਹ ਕੇਵਲ ਭਾਰਤ ਦਾ ਹੀ ਨਹੀਂ ਸਗੋਂ ਏਸ਼ੀਆ ਪ੍ਰਸ਼ਾਂਤ ਖੇਤਰ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਬਹੁ ਉਦੇਸੀ ਅਜਾਇਬ ਘਰ ਹੈ। ਇਸ ਦੀ ਸਥਾਪਨਾ ਸੰਨ 1814 ਈਸਵੀ ਵਿੱਚ ਹੋਈ ਸੀ। ਇਸ ਵਿੱਚ 35 ਤੋਂ ਵੀ ਵੱਧ ਗੈਲਰੀਆਂ ਹਨ। ਇਸ ਵਿੱਚ ਪੁਰਾਤਨ ਵਸਤੂਆਂ, ਹਥਿਆਰ, ਗਹਿਣੇ, ਪਿੰਜਰ, ਪੇਂਟਿੰਗ ਅਤੇ ਮਿਸਰ ਦੀ ਮੰਮੀਜ਼ ਆਦਿ ਸ਼ਾਮਲ ਹਨ। ਮਹਾਤਮਾ ਬੁੱਧ ਦੇ ਅਵਸ਼ੇਸ਼ ਵੀ ਇੱਥੇ ਰੱਖੇ ਹੋਏ ਹਨ। ਛਤਰਪਤੀ ਸ਼ਿਵਾਜੀ ਮਹਾਰਾਜ ਅਜਾਇਬ ਘਰ, ਮੁੰਬਈ। ਇਸ ਨੂੰ ਪਹਿਲਾਂ ਪ੍ਰਿੰਸ ਆਫ ਵੇਲਜ਼ ਮਿਊਜ਼ੀਅਮ ਕਿਹਾ ਜਾਂਦਾ ਸੀ। ਇਹ ਪੋਰਟ ਦੇ ਇਲਾਕੇ ਵਿੱਚ MG ਰੋਡ, ਮੁੰਬਈ ਵਿਖੇ ਸਥਿਤ ਹੈ। ਇਹ ਮਿਊਜ਼ੀਅਮ ਇੰਡੋ ਸਾਰਾ ਸੈਨਿਕ ਵਸਤੂ ਕਲਾ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਸ ਵਿੱਚ ਮੁਗਲ, ਮਰਾਠਾ ਅਤੇ ਜੈਨ ਸ਼ੈਲੀਆਂ ਦਾ ਮਿਸ਼ਰਣ ਹੈ। ਇੱਥੇ ਪ੍ਰਾਚੀਨ ਮੂਰਤੀਆਂ, ਕਾਂਸੀ ਦੀਆਂ ਵਸਤੂਆਂ, ਸਿੰਧੂ ਘਾਟੀ ਸੱਭਿਅਤਾ ਦੀਆਂ ਕਲਾਕ੍ਰਿਤੀਆਂ, ਚੀਨੀ ਜਪਾਨੀ ਕਲਾ ਆਦਿ ਪ੍ਰਦਰਸ਼ਿਤ ਹਨ। ਸਰਕਾਰੀ ਮਿਊਜ਼ੀਅਮ, ਚੇਨਈ। ਇਸ ਨੂੰ ਇਹ ਪੈਂਥੀਅਨ ਰੋਡ 'ਤੇ ਸਥਿਤ ਹੈ। ਇਸ ਵਿੱਚ ਕਾਂਸੀ ਦੀਆਂ ਮੂਰਤੀਆਂ, ਨਟਰਾਜ ਸਮੇਤ 2000 ਸਾਲ ਪੁਰਾਣੀ ਸੰਗਮਰਮਰ ਦੀਆਂ ਮੂਰਤੀਆਂ, ਪੁਰਾਤਨ ਸਿੱਕੇ, ਵਿਗਿਆਨ, ਗੁੱਡੀਆਂ, ਗੁਫਾ ਕਲਾ ਦੀ ਪ੍ਰਦਰਸ਼ਨੀ, ਡਾਇਨਾਸੋਰ ਦਾ ਢਾਂਚਾ ਆਦਿ ਪ੍ਰਦਰਸ਼ਿਤ ਹਨ। ਨੈਸ਼ਨਲ ਮਿਊਜ਼ੀਅਮ, ਦਿੱਲੀ। ਇਹ ਭਾਰਤ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਅਜਾਇਬ ਘਰਾਂ ਵਿੱਚੋਂ ਇੱਕ ਹੈ। ਪ੍ਰਾਚੀਨ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਆਧੁਨਿਕ ਕਾਲ ਤੱਕ ਦੀ 2 ਲੱਖ ਤੋਂ ਵੀ ਵੱਧ ਭਾਰਤੀ ਅਤੇ ਵਿਦੇਸ਼ੀ ਕਲਾਕ੍ਰਿਤੀਆਂ, ਪੇਂਟਿੰਗਜ਼, ਪਾਂਡੂਲਿਪੀਆਂ, ਹਥਿਆਰ, ਨਟਰਾਜ ਦੀ ਮੂਰਤੀ, ਬੁੱਧ ਦੇ ਅਵਸ਼ੇਸ਼ ਆਦਿ ਪ੍ਰਦਰਸ਼ਿਤ ਹਨ। ਪੰਜਾਬ ਦੇ ਕੁਝ ਪ੍ਰਮੁੱਖ ਅਜਾਇਬ ਘਰ, ਜੰਗੇ ਆਜ਼ਾਦੀ ਸਮਾਰਕ, ਜਲੰਧਰ। बहुत ही प्रसिद्ध अते बेहतरीन समारक करतारपुर विच जलंधर अमृतसर हाईवे ते स्थित है। स्वतंत्रता संग्राम विच पंजाबियों दे योगदान नू समर्पित है। 25 एकड़ विच फैलिया होया आजादी दी कहानी नू 3D मूवी अते लेजर शो वाटर करटेन प्रोजैक्शन दी आधुनिक तकनीक नाल दिखाया जांदा है। गुंबदकार ढांचा बहुत ही सुंदर है। महाराजा रणजीत सिंह म्यूजियम लुधियाना, ये 1999 विच स्थापित किया गया। इस दियां 12 गैलरियां हन। इस विच प्राचीन इतिहास, युद्ध दे नायक, वायु सेना अते नौसेना दियां झलकियां, पुराने टैंक, जहाज अते हथियार शामिल हन। पंजाब खेतीबाड़ी यूनिवर्सिटी पेंडू अजायब घर लुधियाना। 1971 विच वाइस चांसलर श्री MS रंधावा जी ने इसका निर्माण करवाया सी। पेंडू कला, सभ्याचार, लोक साज, रहन सहन, खाण पीण, पहरावा, संद, पाण दे मंजे अते होर बहुत कुछ प्रदर्शित किया गया है। ये अजायब घर पंजाब दी पेंडू रवायती शैली नू प्रदर्शित करता है। वंड म्यूजियम अमृतसर, ये अमृतसर विच 1947 दी भारत पाकिस्तान दी वंड दियां यादां नू समर्पित है। इस तो इलावा जलियांवाला बाग अते सेंट्रल सिख म्यूजियम, ये दोवें अजायब घर भारत दे इतिहास, पंजाब दे संघर्ष अते विरासत नू नेड़ियों वेखण दा अनोखा अनुभव प्रदान करदे हन। उच्चा पिंड संघौल अजायब घर, ये अजायब घर फतेहगढ़ साहब जिले दा एक पुरातत्व प्रमुख केंद्र है। प्राचीन सिक्के, मिट्टी दे बर्तन, सिंधु घाटी सभ्यता दी अनेक पुरातन कला कृतियां प्रदर्शित कीतियां गईयां हन। तेजी नाल आ रहियां विज्ञानक, सभ्याचारक, इतिहासक आदि तब्दीलियां दा साडी जीवन शैली ते बड़ा असर पै रहा है। असी अपनियां पुरातन वस्तां नू विसारदे जा रहे हां, जिस कारण ये वस्तां अलोप हो रहियां हन। इस लई अज दे समें विच अजायब घरां दी अहमियत होर भी वध जांदी है। इस ज्ञान, विज्ञान अते सूचना टेक्नोलॉजी दे युग विच ये जरूरी हो गया है कि असी अपने अमीर विरसे दे अलोप हो रहे अंशां दी संभाल ही ना करिए, सगों इन्हां दी निशानदेही करके अपनी नौजवान पीढ़ी नू इस नाल जोड़िए, ताकि ये साडियां रवायती पुरातन वस्तुआं दी सांभ संभाल दा कारज पीढ़ी दर पीढ़ी अगे चलदा रहे।
1: हुणे तुसी सुन रहे सी रजिंदर सिंह टोंक दी वार्ता अजायब घरां दी अहमियत। हुण सरवण करदे आं शब्द ते शुरुआत करदे आं भाई बलदेव सिंह रागी ते साथियां पासों इस शब्द दे नाल। हम नहीं चंगे, बुरा नहीं कोई,

ਇਹ ਸ਼ਬਦ ਤੁਸੀਂ ਭਾਈ ਬਲਦੇਵ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਹੁਣ ਸਰਵਣ ਕਰਦੇ ਹਾਂ ਭਾਈ ਗੋਪਾਲ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਹ ਸ਼ਬਦ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ।

ਇਹ ਸ਼ਬਦ ਤੁਸੀਂ ਭਾਈ ਗੋਪਾਲ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ, ਤੂੰ ਮਨ ਵਸਿਆ ਤਾਂ ਲਾਗੇ ਨਾ ਦੁਖਾ। ਹੁਣ ਸਰਵਣ ਕਰਦੇ ਹਾਂ ਭਾਈ ਅਨੂਪ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਹ ਸ਼ਬਦ।